0: It's 10 a.m. This time check is brought to you by
1: Al Habib Current Plus Account. Bharosa bhi, raftar bhi. Bank Al Habib. Rishta bharose ka.
2: Ab aap sunenge GAFM Network par KTN News.
3: ਬਿਨਾਂ ਦੇ ਇਕਤਸਾਦੀ ਰਾਬਤਾ ਕਮੇਟੀ ਦੇ ਇਜਲਾਸ ਅੱਜ ਥਿੰਦੋ ਬਜਟ ਤੇ ਪੀਪਲਸ ਪਾਰਟੀ ਦਾ ਖਰਚਾ ਖਤਮ ਕਰਨ ਲਈ ਨਾਇਬ ਵਜ਼ੀਰ ਆਜ਼ਮ ਇਸਾਕ ਡਾਰ ਸਦਰ ਆਸਫ ਜ਼ਰਦਾਰੀ ਐਂ ਬਿਲਾਵਲ ਭੁੱਟੋ ਜ਼ਰਦਾਰੀ ਸਾਂ ਮੁਲਾਕਾਤੂ ਕੰਦੋ ਬਜਟ ਤੇ ਪੀਪਲਸ ਪਾਰਟੀ ਦੇ ਖਰਚਾ ਖਤਮ ਕਰਨ ਦੀ ਕੋਸ਼ਿਸ਼ ਕੰਦੋ ਵਜ਼ੀਰ ਆਜ਼ਮ ਸ਼ਹਿਬਾਜ਼ ਸ਼ਰੀਫ ਕੌਮੀ ਇਕਤਸਾਦੀ ਕੌਂਸਲ ਦੇ ਇਜਲਾਸ 8 ਜੂਨ ਤੇ ਸਦਾਏ ਵਰਤੋ ਵਜ਼ੀਰ ਆਜ਼ਮ ਸਦਰ ਥੇਟਰ ਥਿੰਦੜ ਇਜਲਾਸ ਮੇ ਚੈਨੀ ਸੂਬਨ ਜਵਾਲਾ ਵਜ਼ੀਰ ਆਜ਼ਾਦ ਕਸ਼ਮੀਰ ਜੋ ਵਜ਼ੀਰ ਆਜ਼ਮ ਐਂ ਆਰਜੀਪੀ ਜੋ ਵੱਡੋ ਵਜ਼ੀਰ ਸ਼ਰੀਕ ਥਿੰਦੋ 9 ਜੂਨ ਤੇ ਇਕਤਸਾਦੀ ਸਰਵੇ ਜਾਰੀ ਕਰਿਆ ਵੇਂਦੋ ਵਫਾਕੀ ਹਕੂਮਤ ਪਾਰਾ ਨੇ ਮਾਲੀ ਸਾਲ ਜੀ ਬਜਟ 10 ਜੂਨ ਤੇ ਕੌਮੀ ਅਸੈਂਬਲੀ ਮੇਂ ਪੇਸ਼ ਕਈ ਵੇਂਦੀ।

ਸਾਰ ਘਤਾ ਇਹੀ ਰੋਜ਼ੀ ਤੂੰ ਇਲਾਜ ਕੀਤਾ ਜਾ ਪਰਦੇਸ ਬਰਾਬਰ ਮਾਂ ਪਿਓ ਭੈਣ ਭਰਾ ਸਭ ਭੁੱਲੇ ਕਿਆ ਕੋ ਯਾਦ ਕਰੇ ਸੀ ਵਤਨਾ ਵਾਲੇ ਪੈਮਾਨ ਕਰੇ ਦੇ ਕਿਆ ਮਾਣ ਕਰੇ ਪਰਦੇਸ ਚੱਲ ਹੈ ਦਰ

ਕੋਟ ਬਾਕਰ ਖਾਨ ਅਬੜੋ ਖਾਨ ਜਨਾ ਸਾਂਗੇ ਮੈਸੇਜ ਕਿਓ ਅਬਦੁਲ ਹਕੀਮ ਸਿਆਲ ਨਾਈਸ ਪ੍ਰੋਗਰਾਮ ਸਲਾਮ ਬਾਜੀ ਤਮਾਮ ਘਣੀ ਮਿਹਰਬਾਨੀ ਅਬਦੁਲ ਹਕੀਮ ਤਵਾਂਕੇ ਆਉਂ ਪੈਨੇ ਪ੍ਰੋਗਰਾਮ ਮੇ ਭਲੀ ਕਾਰ ਚਵਾਂ ਦੀ ਜਨ ਅਸਾਂਕੇ ਚਵਾ ਸਲਾਮ ਬਾਜੀ ਜੀ ਵਾਲੇਕੁਮ ਸਲਾਮ ਕੀ ਹੈ ਅਬਦੁਲ ਹਕੀਮ ਐ ਤਵਾਂਕੇ ਆਉਂ ਪੈਨੇ ਪ੍ਰੋਗਰਾਮ ਮੇ ਭਲੀ ਕਾਰ ਚਵਾਂ ਦੀ ਪਸੰਦ ਅਲੀ ਬੁਰੜੋ ਫਰੋਮ ਮੋਰੋ ਖਾਨ ਜਨ ਅਸਾਂਕੇ ਮੈਸੇਜ ਕਿਓ ਹੈ ਤੇ ਨਾਈਸ ਸ਼ੋ ਸਿਸਟਰ ਜੀ ਮਿਹਰਬਾਨੀ ਪਸੰਦ ਅਲੀ ਤਵਾਂਜੀ ਜੋ ਤਵਾਂ ਅਸਾਂਜੇ ਪ੍ਰੋਗਰਾਮ ਕੇ ਬੁਧੋ ਪਿਆ ਐਂ ਅਸਾਂਜੇ ਪ੍ਰੋਗਰਾਮ ਕੇ ਲਾਈਕ ਪਿਆ ਕਿਓ ਜਨ ਫਰਮਾਇਸ਼ ਕੇ ਤਾਂ ਆਤਿਫ ਅਸਲਮ ਕਾ ਹਮੇ ਕਲਾਮ ਸੁਣਾਏ ਦਿਲ ਮੇਰੀ ਮਾਨੇ ਨਾ ਐਂ ਡੈਡੀਕੇਟ ਉਹਨਾਂ ਨੇ ਕਿਹਾ ਸਭ ਨੇ ਪੰਜਾਬੀ ਦੋਸਤਾਂ ਕੇ ਤਮਾਮ ਘਣੀ ਮਿਹਰਬਾਨੀ ਸਭ ਲਿਸਨਰ ਜੀ ਜੋ ਤਵਾਂ ਮੁੰਹਿੰਜੋ ਪ੍ਰੋਗਰਾਮ ਬੁਧੋ ਪਿਓ ਐਂ ਤਵਾਂ ਮੁੰਹਿੰਜੇ ਪ੍ਰੋਗਰਾਮ ਮੇਂ ਖਾਸ ਟਾਈਮ ਕੱਢੀ ਰਾਤ ਜੋ ਨਿੰਡ ਜੋ ਟਾਈਮ ਵਿਞਾਏ ਐਂ ਮੁੰਹਿੰਜੋ ਪ੍ਰੋਗਰਾਮ ਪਿਆ ਬੁਧੋ ਤਵਾਂਜੀ ਤਮਾਮ ਘਣੀ ਮਿਹਰਬਾਨੀ ਐਂ ਸਭਿਨੀ ਕਿਹਾ ਪੰਹਿੰਜੇ ਪ੍ਰੋਗਰਾਮ ਮੇਂ ਭਲੀ ਕਾਰ ਚਵਾਂ ਥੀ।